0: ਹੁੰਦਾ ਕਿ ਅਹਾਂ ਦੇ ਆਸੇ ਪਾਸੇ ਜਿਹੜੀ ਸੀ ਕਿਸ ਚੀਜ਼ਾਂ ਦੀ ਮੰਗ ਹੈ ਹੈ ਨਾ, ਕੁਛ
1: जी
0: ਫੁੱਲੇ ਦੀ ਮੰਗ ਹੈ, ਕੁਛ ਕੁਨੋ ਕੁਨਾ ਕਿਸਮਾਂ ਦੀ ਮੰਗ ਹੈ, ਇਸ ਦੇ ਅਨੁਸਾਰ ਅਹਾਂ ਕੰਮ ਕਾਰ ਕਰਕੇ ਤਾਂ ਸਾਨੂੰ ਜਿਹੜਾ ਸੈ ਮੁਸ਼ਕਿਲਾਂ ਜਿਹੜੀਆਂ ਸੈ ਆਉਣੇ ਵਾਲੇ ਸਮੇਂ 'ਚ ਨਹੀਂ ਆਉਣੀਆਂ, ਯਾਨੀ ਕਿ ਅਹਾਂ ਜੋ ਬਾਜ਼ਾਰ ਅਗਰ ਅਹਾਂ ਦੋ ਜਿਹੜੇ ਸੈ ਨਜ਼ਦੀਕ ਔਰ ਸੁਵਿਧਾ ਕਰਨੇ ਮਿਲੀ ਜਾਂਦਾ, ਤਾਂ ਅਹਾਂ ਆਸਾਨੀ ਕਰਨੇ ਜਿਹੜਾ ਸੈ ਉੱਥੋਂ ਜਾਈ ਕਰੀ ਆਪਣਾ ਉਤਪਾਦ ਜਿਹੜਾ ਸੈ ਵੇਚੀ ਸਕਦੇ ਨੇ।
1: ਬਿਲਕੁਲ। ਔਰ ਪੰਚ ਜੀ ਦੇਖਾ, ਦੂਜੀ ਗੱਲ ਇਹ ਹੈ ਕਿ ਅਗਰ ਅਸਾਂ ਦੇ ਮਤਲਬ ਖੇਤਾਂ ਵਿੱਚ ਅਸਾਂ ਦੀ ਫਸਲ ਅੱਛੀ ਹੋਊਗੀ,
0: ਜੀ
1: ਤਾਂ
0: ਜੀ
1: ਉਸ 'ਤੇ ਸਾਰਿਆਂ ਦੇ ਵੱਡੀ ਗੱਲ ਹੈ ਕਿ ਜਿਹੜੇ ਅਸਾਂ ਦੇ ਯੁਵਾ ਕੋਈ ਬੇਰੋਜ਼ਗਾਰ ਹੈ,
0: ਹਾਂਜੀ
1: ਸਹਿ ਵੀ ਮਤਲਬ ਉਸ ਚੀਜ਼ ਜੋ ਦੇਖੀ ਕਰੀ ਆਪਣੇ ਸਤਰ ਪਰ ਜੈਸਾ ਇਸ ਖੇਤੀ ਦੇ ਬਾਰੇ 'ਚ ਮਤਲਬ ਇਸ ਜੋ ਇੱਕ ਰੋਜ਼ਗਾਰ ਦੇ ਰੂਪ 'ਚ ਵੀ ਅਪਣਾਈ ਸਕਦੇ।
0: ਬਿਲਕੁਲ। ਔਰ ਸਾਡੇ ਇੱਥੋਂ ਦੇ ਖੇਤਰ ਦੀ ਗੱਲ ਕਰੀਏ ਤਾਂ ਹਰੀਏ ਭਾਈ, ਸਾਡੇ ਜਿਹੜੇ ਕਿਸਾਨ ਨੇ ਸੈ ਗੇਂਦੇ ਦੇ ਜੋ ਜ਼ਿਆਦਾ ਪਸੰਦ ਕਰਦੇ ਨੇ, ਔਰ ਗੇਂਦਾ ਜਿਹੜਾ ਸੈ ਬੜੀ ਆਸਾਨੀ ਕਰਨੇ ਉਗਾਈ ਵੀ ਜਾਈ ਸਕਦਾ ਸਾਡੇ ਇਲਾਕੇ 'ਚ, ਹੈ ਨਾ।
1: ਜੀ
0: ਇਸ ਵਿੱਚ ਜਿਵੇਂ ਕਿ ਖੇਤੀ ਜਿਹੜੀ ਸੈ ਅਪੇਕਸ਼ਾਕ੍ਰਿਤ ਬੜੀ ਆਸਾਨ ਹੁੰਦੀ ਹੈ, ਔਰ ਖੁੱਲ੍ਹੇ ਖੇਤ 'ਚ ਹਾਂ ਇਸ ਜੋ ਜਿਹੜਾ ਸੈ ਲਗਾ ਸਕਦੇ, ਯਾਨੀ ਕਿ ਇਸ ਵਿੱਚ ਪੋਲੀ ਹਾਊਸ ਲਗਾਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ, ਹੈ
1: ਔਰ
0: ਨਾ।
1: ਤੁਹਾਨੂੰ ਦੇ ਬੋਲਣ ਦਾ ਮਤਲਬ ਹੈ ਕਿ ਮਤਲਬ ਜ਼ਿਆਦਾ ਖਰਚਾ ਵੀ ਨਹੀਂ ਹੋਣਾ,
0: ਹਾਂ
1: ਔਰ ਇਹਦਾ ਮਨ ਹੈ ਕਿ ਬੜੀ ਜ਼ਿਆਦਾ ਮਤਲਬ ਤੁਹਾਨੂੰ ਜੋ ਦੇਖਭਾਲ ਕਰਨੇ ਦੀ ਜ਼ਰੂਰਤ ਹੈ।
0: ਬਿਲਕੁਲ ਬਿਲਕੁਲ। ਔਰ ਇਸ ਦੀ ਮੰਗ ਵੀ ਜਿਹੜੀ ਇਸ ਸਾਡੇ ਇਲਾਕੇ 'ਚ ਕਾਫੀ ਹੈ, ਜਿਵੇਂ ਕਿ ਅਹਾਂ ਦੇ ਪੂਜਾ ਹੋਈਆਂ, ਵਿਆਹ ਸ਼ਾਦੀਆਂ ਨੇ, ਜਾਂ ਫਿਰ ਹੋਰ ਕੋਈ ਕਾਰਜਕ੍ਰਮ ਹੈ ਜਿਸ ਵਿੱਚ ਸਜਾਵਟ ਦੀ ਜ਼ਰੂਰਤ ਪੈਂਦੀ ਹੈ, ਤਾਂ ਉਸ ਵਿੱਚ ਜਿਹੜੇ ਸੈ ਗੇਂਦਾ ਫੁੱਲ ਜਿਹੜਾ ਸੀ ਸਭ ਤੋਂ ਜ਼ਿਆਦਾ ਉਪਯੋਗ 'ਚ ਲਾਇਆ ਜਾਂਦਾ ਹੈ ਨਾ।
1: ਬਿਲਕੁਲ ਪੰਜ ਜੀ,
0: ਤਾਂ ਕੁੱਲ ਮਿਲਾ ਕੇ ਜਿਹੜੇ ਸੈ ਸਾਡੇ ਇੱਥੋਂ ਦੇ ਜਿਹੜੇ ਕਿਸਾਨ ਸੈ ਗੇਂਦੇ ਦੀ ਖੇਤੀ ਜਿਹੜੀ ਸੀ ਕਾਫੀ ਪੈਮਾਨੇ ਪਰ ਕਰਾ ਕਰਦੇ, ਔਰ ਅੱਛਾ ਮੁਨਾਫਾ ਜਿਹੜਾ ਸੈ ਲਿਆ ਕਰਦੇ ਨੇ।
1: ਕਿਉਂਕਿ ਇਸ ਦੀ ਮੰਗ ਜੇ ਹੈ ਬਾਜ਼ਾਰ 'ਚ ਵੀ ਜ਼ਿਆਦਾ ਹੈ, ਔਰ ਜਿਵੇਂ ਤੁਸੀਂ ਦੱਸਿਆ ਜ਼ਿਆਦਾਤਰ ਦੇਖਾ ਵਿਆਹ ਸ਼ਾਦੀਆਂ ਹੋਏਗੀ, ਪੂਜਾ ਪਾਠ ਦਾ ਕੰਮ ਹੋ ਗਿਆ,
0: ਜੀ ਜੀ
1: ਮਤਲਬ ਜ਼ਿਆਦਾਤਰ ਜੇ ਐਸਾ ਗੇਂਦੇ ਦੇ ਫੁੱਲ ਜੇ ਐਸਾ ਮਤਲਬ ਪ੍ਰਯੋਗ ਕੀਤੇ ਜਾਂਦੇ। ਤਾਂ ਦੂਜੀ ਗੱਲ ਹੈ ਦੇਖਾ ਕਿ ਮਤਲਬ ਜਲ ਵਹਾਂ ਇਹ ਖੇਤੀ ਸ਼ੁਰੂ ਕਰਨੀ, ਤਾਂ ਇੱਕ
0: ਹਾਂਜੀ
1: ਤਾਂ ਸਾਰਿਆਂ ਦੇ ਪਹਿਲਾਂ ਦੱਸਿਆ ਤਾਂ ਕਿ ਜਿਹੜੀ ਮਿੱਟੀ ਹੈ
0: ਹਾਂਜੀ
1: ਉਹ ਇਹਨਾਂ ਫੁੱਲਾਂ ਦੀ ਖੇਤੀ ਦੇ ਅਨੁਕੂਲ ਹੋਣਾ ਚਾਹੀਦੀ,
0: ਬਿਲਕੁਲ।
1: ਔਰ ਉਸ ਤੋਂ ਬਾਅਦ ਜੇ ਹੈ ਮਤਲਬ ਸਿੰਚਾਈ ਦਾ ਜੇ ਐਸੇ ਧਿਆਨ ਉਹ ਰੱਖਣੇ ਦੀ ਬੜੀ ਜ਼ਰੂਰਤ ਹੈ, ਕਿਉਂਕਿ ਕਈ ਵਾਰੀ ਕੋਈ ਪੌਦੇ ਆਹ ਜਿਹੜੇ ਹੁੰਦੇ ਉਹਨਾਂ ਜੋ ਜ਼ਿਆਦਾ ਜ਼ਰੂਰਤ ਸਿੰਚਾਈ ਦੀ ਹੁੰਦੀ
0: ਹਾਂਜੀ
1: ਜਾਂ ਜ਼ਿਆਦਾ ਮਤਲਬ ਜਿੱਥੇ ਨਮੀ ਰਹਿੰਦੀ ਉਹ ਮਿੱਟੀਆਂ ਵਿੱਚ ਅੱਛੀ ਤਰ੍ਹਾਂ ਤਿਆਰ ਹੁੰਦੇ, ਔਰ
0: ਬਿਲਕੁਲ
1: ਕਈ ਵਾਰੀ ਥੋੜ੍ਹਾ ਮਿੱਟੀ ਥੋੜ੍ਹੀ ਮਤਲਬ ਜ਼ਿਆਦਾ ਨਾ ਨਮੀ ਹੋ ਨਾ ਜ਼ਿਆਦਾ ਸੁੱਕੀ ਹੋ,
0: ਜੀ ਜੀ।
1: ਉਸ ਵਿੱਚ ਜ਼ਿਆਦਾ ਅੱਛੇ ਜੇ ਐਸੇ ਪੌਦੇ ਤਿਆਰ ਹੁੰਦੇ।
0: ਔਰ ਇਸ ਦੇ ਕੰਨੇ ਕੰਨੇ ਹਾਂ ਦੇਖੀਏ ਤਾਂ ਇਸ ਦੇ ਜਿਹੜਾ ਇੱਕ ਕਰਨਾਲ 'ਚ ਅਗਰ ਹਾਂ ਪੌਦੇ ਲਗਾ ਕਰਦੇ ਨੇ ਗੇਂਦੇ ਦੇ, ਤਾਂ ਇਸ 'ਚ ਸਾਂਝੇ ਲਗਭਗ 800 ਤੋਂ 900 ਪੌਦਾ ਜਿਹੜਾ ਸੈ ਚਾਹੀਦਾ ਹੁੰਦਾ ਲਗਾਉਣੇ ਤਾਂ। ਔਰ ਇਸ ਵਾਸਤੇ ਗੋਬਰ ਦੀ ਖਾਦ ਯਾਨੀ ਕਿ 400-500 ਕੁਇੰਟਲ ਤੱਕ ਜਿਹੜੀ ਸੈ ਜ਼ਰੂਰਤ ਰਹਿੰਦੀ ਹੈ, ਕੰਨੇ ਯੂਰੀਆ ਵੀ ਜਿਹੜਾ ਸੈ ਆਵਸ਼ਕਤਾ ਅਨੁਸਾਰ ਜਿਹੜਾ ਸੈ ਹਾਂ ਪਾਈ ਸਕਦੇ ਨੇ। ਔਰ ਖੇਤ ਦੀ ਤਿਆਰੀ ਕਰਨੀ ਆ ਹਾਂ ਬੈੱਡ ਬਣਾਉਣੇ ਨੇ, ਔਰ ਕੰਨੇ ਜਦੋਂ ਫਸਲ ਤਿਆਰ ਹੁੰਦੀ ਹੈ ਤਾਂ 2-3 ਵਾਰੀ ਜਿਹੜੀ ਸੀ ਇਹਨਾਂ ਦੀ ਗੁਡਾਈ ਦੀ ਜਿਹੜੀ ਸੀ ਜ਼ਰੂਰਤ ਪੈਂਦੀ ਹੈ ਨਾ।
1: ਬਿਲਕੁਲ। ਔਰ ਜਲ ਹੀ ਦੇਖਾਂ ਹੁੰਦੀ ਇਹ ਫਸਲ ਤਿਆਰ ਹੋ ਜਾਂਦੀ ਤਾਂ ਬਿਲਕੁਲ ਐਸੇ ਸਿੱਧੇ ਜੇ ਐਸੇ ਬਾਜ਼ਾਰਾਂ ਨੇ ਜੁੜੀ ਸਕਦੇ, ਕੋਈ ਵਿਚੋਲੀਆਂ ਦੇ ਵਿੱਚ ਜ਼ਰੂਰਤ ਨਹੀਂ ਹੈ ਉਹਨਾਂ ਪਰ ਨਿਰਭਰ ਹੋਣ ਦੇ ਬਜਾਏ, ਸਿੱਧੀ ਗੱਲ ਹੈ ਕਿ ਇਹ ਮਤਲਬ ਜਿਹੜੀ ਸਥਾਨੀ ਮੰਡੀ ਉੱਥੇ ਜਾਈ ਕਰੀ ਆਪੀ ਜੇ ਐਸੇ ਇਹਨਾਂ ਜੋ ਮਤਲਬ ਵੇਚਣੇ ਵਾਸਤੇ ਸਿੱਧਾ ਸੰਪਰਕ ਕਰਨੇ ਚਾਹੀਦਾ। ਔਰ
0: ਬਿਲਕੁਲ
1: ਅਗਲੀ ਗੱਲ ਹੈ ਕਿ ਜਿਵੇਂ ਤੁਸੀਂ ਫੁੱਲਾਂ ਦੀ ਗੱਲ ਕੀਤੀ ਸੀ, ਵਿਆਹ ਸ਼ਾਦੀਆਂ 'ਚ ਜਾਂ ਪੂਜਾ 'ਚ ਤਾਂ ਦੇਖਾ ਪ੍ਰਯੋਗ ਹੁੰਦਾ ਹੀ ਹੁੰਦਾ, ਪਰ ਹੋਰ ਵੀ ਦੇਖਾ ਜਿਵੇਂ ਮਾਲਾ ਬਣਾਉਣ ਵਾਸਤੇ, ਬੁੱਕੇ, ਹੋਰ
0: ਹਾਂਜੀ
1: ਕਈ
0: ਹਾਂਜੀ
1: ਸਜਾਵਟ ਵਾਸਤੇ, ਔਰ ਦੇਖਾ ਸੁੱਕੇ ਫੁੱਲ ਹੈ ਉਹਨਾਂ ਦਾ ਵੀ ਮਤਲਬ ਕਿਤੇ ਨਾ ਕਿਤੇ ਜ਼ਰੂਰ ਪ੍ਰਯੋਗ ਕੀਤਾ ਜਾਂਦਾ।
0: ਬਿਲਕੁਲ। ਕੁਤੀ ਜਿਹੜਾ ਸੀ ਔਸ਼ਧੀ ਰੂਪ ਪਰ ਪ੍ਰਯੋਗ ਕਰਦੇ, ਕੁਤੀ ਆਹਾਂ ਦੇ ਸੈਂਟ ਵਗੈਰਾ ਬਣਦੇ ਨੇ, ਹੈ ਨਾ,
1: ਜੀ
0: ਇਹਨਾਂ ਸਾਰੀਆਂ
1: ਬਿਲਕੁਲ,
0: ਚੀਜ਼ਾਂ 'ਚ ਜਿਹੜਾ ਸੀ ਫੁੱਲ ਦਾ ਉਪਯੋਗ ਜਿਹੜਾ ਸੀ ਹੁੰਦਾ, ਔਰ ਆਉਣੇ
1: ਕਈ ਦਵਾਈ ਬਣਦੀ ਦੇਖਾ,
0: ਬਿਲਕੁਲ।
1: ਹਨਾ
0: ਔਰ ਦਿਖਾ ਰਹੀ ਹੈ ਬਾਈ ਹੁਣ ਆਉਣੇ ਵਾਲੇ ਸਮੇਂ 'ਚ ਜਿਹੜਾ ਸੀ ਸਾਡੇ ਤਿਉਹਾਰ ਵਿਆਹ ਸ਼ਾਦੀਆਂ ਜਿਹੜੇ ਸੀ ਸ਼ੁਰੂ ਹੋ ਜਾਣੀ ਹੈ ਨਾ,
1: ਜੀ
0: ਆਉਣੇ ਹੁਣ ਦੁਸਹਿਰਾ ਹੈ, ਦਿਵਾਲੀ ਹੈ,
1: ਜੀ
0: ਇਹਨਾਂ ਸਾਰੀਆਂ ਚੀਜ਼ਾਂ ਜੋ ਦਿਖਦੇ ਹੋਏ ਜਿਹੜੇ ਸੀ ਆਉਣੇ ਵਾਲੇ ਸਮੇਂ 'ਚ ਫੁੱਲ ਦੀ ਮੰਗ ਜਿਹੜੀ ਸੀ ਬੜਨੀ ਬੜਨੀ ਹੈ, ਤਾਂ ਇਸ ਦੇ ਅਨੁਸਾਰ ਅਗਰ ਹਾਂ ਕੰਮ ਕਾਰ ਕਰਕੇ ਦੇ ਤਾਂ ਸਾਨੂੰ ਜਿਹੜਾ ਸੀ ਅੱਛਾ ਫਾਇਦਾ ਜਿਹੜਾ ਸੀ ਹੋ ਹੀ ਸਕਦਾ ਆਉਣੇ ਵਾਲੇ ਸਮੇਂ 'ਚ।
1: ਤਾਂ ਬੋਲਣ ਦਾ ਮਤਲਬ ਇਹ ਹੀ ਹੈ ਕਿ ਅਸਾਂ ਦੇ ਜਿਹੜੇ ਬੇਰੋਜ਼ਗਾਰ ਯੁਵਾ ਨੌਜਵਾਨ ਸਾਥੀ ਹੈ ਉਹਨਾਂ ਜ਼ਰੂਰੀ ਇਹ ਹੀ ਨਹੀਂ ਹੈ ਕਿ ਮਤਲਬ ਇੱਕ ਸਰਕਾਰੀ ਨੌਕਰੀਆਂ ਪਿੱਛੇ ਦੌੜਨਾ ਚਾਹੀਦਾ,
0: ਜੀ ਜੀ
1: ਹੋਰ ਵੀ ਜਿਹੜੇ ਬੜੇ ਬੜੇ ਕੰਮ ਹੈ ਅਗਰ ਜਿਨ੍ਹਾਂ ਹੈ ਥੋੜ੍ਹਾ ਪ੍ਰਸ਼ਿਕਸ਼ਣ ਲਈ ਨੇ ਕਰੀਏ ਤਾਂ ਮਤਲਬ ਅਸਾਂ ਦੇ ਸਹਿ ਰੋਜ਼ਗਾਰ ਦਾ ਬੜਾ ਅੱਛਾ ਸਾਧਨ ਬਣ ਸਕਦੇ।
0: ਬਿਲਕੁਲ। ਤਾਂ ਸਾਡੀ ਗੱਲਬਾਤ ਲਗਾਤਾਰ ਜਾਰੀ ਰਹਿਣੀ ਹੈ, ਪਰ ਹੁਣ ਹਾਂ ਵਿੱਚ ਸਿੰਝਾ ਦੀ ਵੇਲਾ ਸੁਣਨਾ ਇੱਕ ਪਿਆਰ ਦੇ ਲੋਕ ਭਜਨ।
1: ਜੀ।